ਚੰਨ ਚੰਨ ਆਖੇ ਜੈਨੂੰ ਰਾਤਾਂ ਉਹਨੇ ਪੌਣੀਆਂ ਨੇ ਪਾਣੀ ਜਿਹਨੇ ਰੰਗ ਚੜਾਇਆ ਅੱਗਾਂ ਉਹਨੇ ਲਾਉਣੀਆਂ ਨੇ ਕੱਲ ਕੁਝ ਨੀ ਜੇ ਸੋਚਣਾ ਤੇ ਸੋਚ

ਹਮੀਰਪੁਰ ਜੂਨ ਵੇਨੂ ਲੀਗ ਮੈਦਾਨ ਮਾਰੇਵਰ ਤੋਂ ਯਾਰਾਂ ਤੱਕ ਜਾ ਨਤੀਜਾ ਅਚੀ ਵਿਆ ਅੱਠ ਤੇ ਨੂ ਲੀਗ ਟਿਨ ਤੇ ਪੀਪਲਸ ਪਾਰਟੀ ਕਾਮਯਾਬ ਨੂ ਲੀਗ ਜੀ ਕਾਮਯਾਬੀ ਤੇ ਲੀਗੀ ਕਾਰਕੁਨਾਂ ਦੇ ਜਸ਼ਨ ਗੈਰ ਹਤਮੀ ਗੈਰ ਸਰਕਾਰੀ ਨਤੀਜਿਆਂ ਮੁਜਬ ਐਲ ਏ ਵਨ ਐਲ ਏ ਚਾਰ ਐਲ ਏ ਪੰਜ ਐਲ ਏ ਸੱਤ ਐਲ ਏ ਨਵ ਐਲ ਏ ਯਾਰਾਂ ਐਲ ਏ ਬਾਰਾਂ ਐਲ ਏ ਤੇਰਾਂ ਐਲ ਏ ਛਹ ਤੇ ਨੂ ਲੀਗ ਦੇ ਉਮੀਦਵਾਰ ਕਾਮਯਾਬੀ ਮਾਣੀ ਐਲ ਏ ਬ ਐਲ ਏ ਟੇ ਐਲ ਏ ਅੱਠ ਤੇ ਪੀਪਲਸ ਪਾਰਟੀ ਉਮੀਦਵਾਰ ਕਾਮਯਾਬ ਥਿਆ ਪੀਪਲਸ ਪਾਰਟੀ ਜੋ ਆਜ਼ਾਦ ਕਸ਼ਮੀਰ ਦੇ ਮੁਤਾਸਿਰ ਪੋਲਿੰਗ ਸਟੇਸ਼ਨ ਤੇ ਫੌਜ ਦੀ ਨਿਗਰਾਨੀ ਮੇ ਬੀਹਰ ਚੂੰਡ ਕਰਾਉਣ ਜੋ ਮੁਤਾਲਬੋ ਅਗੋਨੇ ਵਜ਼ੀਰ ਆਜ਼ਮ ਰਾਜਾ ਪਰਵੇਜ਼ ਅਸ਼ਰਫ ਚਯੋ ਤੇ ਪੋਲਿੰਗ ਸਟੇਸ਼ਨ ਮਾਂ ਪੀਪਲਸ ਪਾਰਟੀ ਦੇ ਏਜੰਟਸ ਕੇ ਜ਼ਬਰਦਸਤੀ ਬਾਹਰ ਕੱਢਣ ਜਾਲੀ ਵੋਟ ਕਾਸਟ ਦੇਣ ਵਾਲੀਆਂ ਸ਼ਿਕਾਇਤਾਂ ਆਹਿਨਿ ਮੁਤਾਸਿਰ ਪੋਲਿੰਗ ਸਟੇਸ਼ਨ ਤੇ ਫੌਜ ਦੀ ਨਿਗਰਾਨੀ ਮੇ ਚੂੰਡ ਕਰਾਈ ਵਜੇ ایران سالسن ذریعے امریکہ جوں پہنچائن تجویزوں رد کرے چھڑیوں نائب ایرانی پرڈے وزیر قاسم غریب آبادی چھو آئے تا امریکہ سان سالسن ذریعے گالیوں اسلام آباد میں تھی ہوئیوں جے کہ امریکہ جے غیر ضروری مطالبن سبب ناکام تھی ہوں جہیں بعد امریکی وفد اسلام آباد کا واپس ہلیو ہوئے ہو جہیں بعد ایران بھی گالیوں جاری رکھن جی خواہش ظاہر نہ کئی ایرانی فوج چھو آئے تا امریکہ تہران جی بھی ناکابندی کئی تے فیصلے کے جنگ میں واد سمجھو ویندو ایران کے خرید نتھو کرے سکجے شکست دئی سکجے تھی اسا ایران کے بری شکست دئی رہا ہوں امریکی ریاست میشیگن میں تقریب کے خطاب کندے صدر ڈونلڈ ٹرمپ چیو ہے تو ایران جی بحریہ فضائی دفاعی نظام عسکری قیادت کے ختم کرے چڑھو ہے ایران ہانے اسا سا معاہدے جی گالوں کرے رہو ہے